0: ਨੇਬਰ ਹੈ ਜਾਂ ਘਰਾਂ ਮੈਂ ਕੰਮ ਕਰਨ ਵਾਲਾ ਜਿਕਾ ਵੀ ਬਾਈ ਜਾਂ ਨੌਕਰ ਹੈ ਜਾਂ ਆਪਣੇ ਸਮਾਜ ਮੈਂ ਜਿਕਾ ਵੀ ਕਾਮ ਅਲੱਗ ਅਲੱਗ ਤਬਕੇ ਰਾ ਕਾਮ ਕਰਨ ਵਾਲਾ ਲੋਕ ਹੈ ਮੈਂ ਸਭ ਈ ਯੋਜਨਾ ਦੇ ਦਾਇਰੇ ਮੈਂ ਆਇਆ
1: ਸ਼ਾਮਿਲ
0: ਲੇਕਿਨ ਸ਼ਰਤ ਇਤੀ ਹੈ ਕਿ ਬਿਆਂ ਦੀ ਉਮਰ 18 ਸਾਲ ਨੂੰ ਲੈ 40 ਸਾਲ ਦੇ ਵਿੱਚ ਹੋਣੀ ਚਾਹੀਦੀ ਹੈ ਜਿਕਾ ਨੇ ਮਾਸਿਕ ਆਏ ਮਹੀਨੇ ਦੀ ਕਮਾਈ 15,000 ਰੁਪਇਆ ਜਾਂ 20 ਸੌ ਕਮ ਹੋਣੀ ਚਾਹੀਦੀ ਹੈ ਔਰ ਜਿਕਾ ਰਹੋ ਨਾ ਤੋਂ EPFO ਨਾ ESIC ਨਾ NPS ਦਾ ਸਦੱਸਿਆ ਨਹੀਂ ਹੋਣਾ ਚਾਹੀਦਾ ਇਹਾਂ ਸੋ ਜ਼ਰੂਰਾ ਨਹੀਂ ਹੋਣਾ ਚਾਹੀਏ ਔਰ ਇਨਕਮ ਟੈਕਸ ਦੇਣ ਨਾਲ ਆਇਕਰ ਦਾਤਾ ਬੈ ਨਹੀਂ ਹੋਣਾ
1: ਚਾਹੀਦਾ ਬਿਲਕੁਲ ਸਹੀ ਹੈ ਕਿ 15,000 ਰੁਪਇਆ ਤੱਕ ਜਿਹੜਾ ਕੰਮ ਕਾਜ ਕਰੇ ਹੈ ਦਿਹਾੜੀ ਮਜ਼ਦੂਰ ਕੋਈ ਵੀ ਕੰਮ ਕਾਜ ਕਰਨ ਵਾਲੋ ਕੋਈ ਵੀ ਸ਼੍ਰਮਿਕ ਹੋਵੇ ਚਾਹੇ ਛੋਟੋ ਮੋਟੋ ਕਿਸੇ ਵੀ ਕੰਮ ਕਰਨ ਵਾਲੋ ਹੋ ਉਹ ਇਨ ਯੋਜਨਾ ਨੂੰ ਜੁੜ ਸਕੇ ਹੈ ਔਰ ਇਨ ਯੋਜਨਾ ਵਾਸਤੇ ਆਪਾਂ ਨੇ ਸਗਲੋਂ ਜ਼ਿਆਦਾ ਜ਼ਰੂਰੀ ਹੈ ਕਿ ਇੱਕ ਤੋਂ ਉਮਰ ਆਪ ਬਤਾਈ 18-40 ਵਰਸ਼ ਹੋਣਾ ਚਾਹੀਦਾ ਔਰ ਇਨਦੇ ਇਲਾਵਾ ਆਪਾਂ ਨੇ ਬੈਂਕ ਰੇ ਮੈਂ ਆਪਾਂ ਰੋ ਖਾਤੋ ਹੋਣਾ ਜ਼ਰੂਰੀ ਹੈ ਔਰ ਖਾਤੇ ਰੇ ਸਾਥ ਸਾਥ ਆਪਾਂ ਨੇ ਯੋਜਨਾ ਮੈਂ ਸਭੋਂ ਬੜੀ ਦੀ ਬਾਤ ਆ ਹੈ ਕਿ ਇਹ ਮੈਂ ਆਪਾਂ ਰੋ NPS ਖਾਤੇ ਰੇ ਤਹਿਤ ਆਪਾਂ ਵੀ ਖਾਤੇ ਰੇ ਮੈਂ ਮਤਲਬ ਮਿਨੀਮਮ ਰਾਸ਼ੀ ਜਿਹੀ ਆਪਾਂ ਰੇ ਤਰਫੋਂ ਦੇਰੀ ਜ਼ੇਲਾ ਬਾ ਹੋਵੇ ਔਰ ਸਰਕਾਰੀ ਤਰਫੋਂ ਵੀ ਦੇਰੀ ਜਣ ਵਾਲੀ ਰਾਸ਼ੀ ਹੋਵੇ
0: 3,000 ਰੁਪਇਆ ਅਧਿਕਤਮ ਮਾਸਿਕ ਪੈਨਸ਼ਨ ਇਵੇਂ ਮਿਲਿਆ ਕਰੇ
1: ਮਿਲਿਆ ਕਰੇ
0: ਔਰ ਇਹ ਯੋਜਨਾ ਸੋ ਜੁੜੋੜਾ ਜਿਕਾ ਵੀ ਸ਼੍ਰਮਿਕ ਹੈ ਮੈਂ 60 ਸਾਲ ਦੀ ਪੂਰੀ ਉਮਰ ਹੋ ਜਾਏ ਤੋ ਵੀ ਹਰ ਮਹੀਨੇ 3,000 ਰੁਪਇਆ ਦੀ ਪੈਨਸ਼ਨ ਮਿਲੇ ਔਰ ਸਿੱਧਾ ਵੀ ਬੈਂਕ ਖਾਤੇ ਮੈਂ ਆਵੇ ਔਰ ਇਹ ਬਰਾਬਰ ਹੋ ਅੰਸ਼ਦਾਨ ਸਰਕਾਰ ਰੋ ਵੀ ਹੈ ਜਿੱਤੋ ਪੈਸੋ ਆਪਾਂ ਸ਼੍ਰਮਿਕ ਰੋ ਖਾਤੇ ਮੈਂ ਕੱਟੇ ਬੀਤੋ ਹੀ ਰੁਪਇਓ ਕੇਂਦਰ ਸਰਕਾਰ ਆਪਣੀ ਤਰਫ ਸੂ ਆਪਣੇ ਖੁਦਰੀ ਤਰਫ ਸੂ ਵੀ ਖਾਤੇ ਮੈਂ ਜਮ੍ਹਾਂ ਕਰਾਵੇ ਆਪਾਂ ਜੇ ਉਦਾਹਰਣ ਦੇ ਸਮਝਾਂ ਕਿ ਜੇ ਕਿਸੀ ਕੋਈ ਉਮਰ ਰਹੇ ਹਿਸਾਬ ਨੂੰ ਆਪਾਂ ਦੇਖਾਂ ਕਿ ਕੋਈ 100 ਰੁਪਇਆ ਦੇਵੇ ਤਾਂ ਸਰਕਾਰ 100 ਰੁਪਇਆ ਵੀ ਮੈਂ ਮਿਲਾ ਸੀ ਪਰਿਵਾਰਿਕ ਸੁਰੱਖਿਆ ਦੀ ਬਾਤ ਕਰਾਂ ਤਾਂ ਪੈਨਸ਼ਨ ਮਿਲਣੇ ਦੇ ਦੌਰਾਨ ਯਦਿ ਲਾਭਾਰਥੀ ਦੀ ਮ੍ਰਿਤਿਉ ਹੋ ਜਾਏ ਤਾਂ ਮੇਰੀ ਪਤਨੀ ਹੈ ਜਾਂ ਮੇਰਾ ਜਿਹੜਾ ਨੋਮਿਨੀ ਹੈ ਮੈਨੇ 50% ਪੈਨਸ਼ਨ 1500 ਰੁਪਇਆ ਪਰਿਵਾਰਿਕ ਪੈਨਸ਼ਨ ਰੂਪ ਮੈਂ ਮਿਲਣੇ ਰਹੋ ਇਹ ਮੈਂ ਪ੍ਰਾਵਧਾਨ ਹੈ ਔਰ ਉਮਰ ਦਾ ਹਿਸਾਬ ਕਿਤਾਬ ਆਪਾਂ ਜੇ ਨਿਕਾਲਾਂ ਨਹੀਂ ਤਾਂ ਇਹ ਇੱਕ ਬਾ ਸਾਰਣੀ ਬਣੋੜੀ ਹੈ ਕਹਿ ਸਕਾਂ ਕਿ ਵੀ 18 ਸਾਲ ਉਮਰ ਹੈ ਬਸ ਸਭ ਸੁਕਮ ਉਮਰ ਹੈ ਇਹ ਭਗਤ ਆਪਾਂ ਜੇ 55 ਰੁਪਇਆ ਨੂੰ ਅੰਸ਼ਦਾਨ ਦੇਵਾਂ ਤਾਂ 55 ਰੁਪਇਆ ਸਰਕਾਰ ਦੇਵੇ ਤਾਂ 110 ਰੁਪਇਆ ਜਮ੍ਹਾਂ
1: ਹੋਵੇ
0: ਔਰ ਇਹ 25 ਸਾਲ ਦੀ ਉਮਰ ਮੈਂ ਕੋਈ ਯੋਜਨਾ ਸੋ ਜੁੜੇ ਤਾਂ ਬਿਨ 80 ਰੁਪਇਆ ਕਟਵਾਉਣਾ ਪੜੇ ਸੀ 80 ਰੁਪਇਆ ਸਰਕਾਰ ਆ 30 ਸਾਲ ਦੀ ਉਮਰ ਮੈਂ ਕੋਈ ਜੁੜੇ ਤਾਂ 105 ਰੁਪਇਆ ਕਟਾਉਣਾ ਪੜੀ ਔਰ 40 ਸਾਲ ਦੀ ਉਮਰ ਮੈਂ ਕੋਈ ਜੁੜਨਾ ਚਾਹੋ ਤਾਂ ਬਿਨ 200 ਰੁਪਇਆ ਮੈਂ ਕਟਾਉਣਾ ਪੜੀ ਤਾਂ ਮੇਰੀ ਪੈਨਸ਼ਨ ਜਿੱਕੀ ਹੈ ਬਾ 3,000 ਰੁਪਇਆ ਬਣ ਜਾਇਆ ਕਰੇ ਔਰ 40 ਸਾਲ ਦੇ ਬਾਅਦ ਕੋਈ ਜੁੜਨਾ ਚਾਹੋ ਤਾਂ ਉਹ ਜੁੜ ਕੌਣ ਸਕੇ
1: ਹਾਂ ਇਹ ਉਮਰ ਦੀ ਜਿਹੀ ਬਾਧਿਤਾ ਹੈ 40 ਵਰਸ ਤੱਕ ਹੀ ਹੈ ਔਰ 40 ਵਰਸ ਤੱਕ ਆਪਾਂ ਪ੍ਰੀਮੀਅਮ ਜਿਹੜਾ ਮਾਸਿਕ ਅੰਸ਼ਦਾਨ ਹੈ ਉਹ ਕਰ ਪਰ ਔਰ ਆਪਾਂ ਇਹ ਯੋਜਨਾ ਜੁੜ ਸਕਾਂ ਔਰ ਆਪਾਂ ਨੇ 60 ਵਰਸ ਬਾਅਦ ਮੈਂ ਆਪਾਂ ਨੇ ਆ ਇੱਕ ਜਿਕੀ ਹੈ
0: ਪੈਨਸ਼ਨ ਜਿਕੀ ਹੈ
1: ਪੈਨਸ਼ਨ ਬਾ ਮਿਲਣੀ ਚਾਲੂ
0: ਔਰ ਜੁੜਨੋ ਬਹੁਤ ਹੀ ਆਸਾਨ ਹੈ ਆਪਾਂ ਆਨਲਾਈਨ ਵੀ ਜੁੜ ਸਕਾਂ ਆਪਣਾ ਜਿਕਾ ਛੋਟਾ ਮੋਟਾ ਕੇਂਦਰ ਹੈ CSC ਕੇਂਦਰ ਹੈ ਬਟ ਜਾਪਰੋ ਜਿਕਾ ਵੀ ਕੋਮਨ ਸਰਵਿਸ ਸੈਂਟਰ ਹੈ ਜਾਂ ਈ ਮਿੱਤਰ ਹੈ ਬਟ ਜਾਰ ਆਪਾਂ ਇਹ ਮੈਂ ਆਪਣੋ ਰਜਿਸਟ੍ਰੇਸ਼ਨ ਕਰਾ
1: ਸਕਾਂ
0: ਆਧਾਰ ਕਾਰਡ ਬੈਂਕ ਖਾਤਾ ਪਾਸਬੁੱਕ ਔਰ ਆਪਾਂ ਇੱਕ ਮੋਬਾਈਲ ਨੰਬਰ
1: ਨੰਬਰ ਵਗੈਰਾ ਯਾਦ ਮੈਂ ਮੈਸੇਜ ਵਗੈਰਾ
0: ਤਾਂ ਉਹ ਆਪਾਂ ਲਗਾ ਸਕਾਂ ਔਰ ਸਭ ਤੋਂ ਮੋਟੀ ਬਾਤ ਆ ਹੈ ਕਿ ਦੇਖੋ ਅਬਾਰ ਤੋਂ ਕਈ ਭਾਈ ਬੰਧੂ ਜਵਾਨ ਹੈ ਪਚੋ ਕੋ ਪੈਸੋ ਕਮਾਵੇ ਤਾਂ ਜਵਾਨੀ ਮੈਂ ਛੋਟੀ ਛੋਟੀ ਚੀਜ਼ ਬਚਤ ਕਰਾਨੀ ਤਾਂ ਬੁਢਾਪੇ ਮੈਂ ਬਾ ਬਹੁਤ ਬੜੀ ਆਪਾਂ ਨੇ ਰਾਹਤ ਦਿਆ ਕਰੇ ਔਰ ਆਪਣੇ ਆਸੇ ਪਾਸੇ ਕੋਈ ਭਾਈ ਬੰਧੂ ਜਿਹਾ ਅਨਭਿਗਿਆ ਹੈ ਯੋਜਨਾ ਦੇ ਬਾਰੇ ਨਹੀਂ ਜਾਣੇ ਤਾਂ ਬਿਆਨ ਆਪਾਂ ਜ਼ਰੂਰ ਬਤਾਵਾਂ ਕਿ ਵੀ ਇੱਕ ਸਰਕਾਰੀ ਯੋਜਨਾ ਹੈ ਕੇਂਦਰ ਸਰਕਾਰੀ ਆਪਾਂ ਮੈਂ ਜੁੜਾਂ ਤਾਂ ਆਪਣਾ ਬੁਢਾਪੋ ਜੀ ਕੋ ਸੁਰੱਖਿਅਤ ਰਹੇਸੀ ਔਰ ਸਵਾਭਿਮਾਨ ਸੂ ਆਪਾਂ ਆਪਾਂ ਨੂੰ ਬੁਢਾਪੋ ਜੀ ਸਕਾਂ
1: ਅਬ ਆ ਤੋ ਹੀ ਸ਼੍ਰਮ ਯੋਗੀ ਮਾਨਧਨ ਯੋਜਨਾ ਔਰ ਅਬ ਆਗੇ ਚਾਲਾਂ ਸੁਣਾ ਕੋਈ ਹਰਜਸ਼